0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਓਵਰ 106.3 FM, ਜੀਓ ਬਿੰਦਾਸ।
1: Olive Sono Radio Network, Qatar's number one Asian radio network.

0: ਹਾਂਜੀ ਮੈਂ ਕਿਹੜੀ ਸੋਹਣੀ ਹੋ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ 8:50 ਸਟੂਡੀਓ ਕੀ ਘੜੀ ਵੀ ਹੋ ਚੁੱਕੀ ਹੈ ਔਰ ਸਿਮਰਨ ਕੌਰ ਕੇ ਯਹਾਂ ਸੇ ਕਲਟੀ ਮਾਰਨੇ ਕਾ ਟਾਈਮ ਆ ਚੁੱਕਾ ਲੇਕਿਨ ਸ਼ੋਅ ਕੇ ਆਖਰੀ ਦੋ
1: ਗਾਣੇ
0: ਮਨਾ ਲੇਂਗੇ ਜੀ ਆਪਕੋ।